ਅਸਲਾਮ ਅਲੈਕੁਮ ਪੁੱਤਰ, ਕਿਆ ਹਾਲ ਆ? ਤੁਹਾਡਾ ਪ੍ਰੋਗਰਾਮ ਸੁਣਨੇ ਤੇ ਦੋਵੇਂ ਚੰਗਾ ਪ੍ਰੋਗਰਾਮ ਪਿਆ ਹੋਣਾ ਪਸ਼ਤੋਂ ਦੀ। ਅੱਲਾ ਕਾਮਯਾਬੀਆਂ ਦਾ ਹੀ ਪੁੱਤਰਾ, ਤਾਂ ਚਲੋ ਜਿਲ੍ਹਾ ਕਰੇ ਵਿਹਲੇ ਹੋਏ ਤਾਂ ਸਾੜੀ ਵੀ ਫਰਮਾਇਸ਼ ਕਰ ਲਾਈ ਛੋੜੋ। ਜਾਂ ਤਾਂ ਚੰਗੀ ਜਿਹੀ ਗਾਣਾ ਪਰ ਨਹੀਂ ਬੜਾ ਚੰਗਾ ਲੱਗਣਾ, ਪੁੱਤਰ ਅੱਟਾਂ ਪਰ ਨਹੀਂ ਵਿਕਣੇ, ਤੂੰ ਲੱਭਣੀ ਫਿਰਨੇ ਉਧਾਰ ਗੋੜੇ ਨੂਰ ਜਾਨ ਨਾ ਇਹ ਕਰੇ ਲਾਈ ਛੋੜੇ।

0: Hello, hi, Satiq. I want to dedicate a song and also I want to sing on your radio.
1: So here we go.
2: So chair with Ranti, Sanu Dek Kimundi, the Sani Sarati, the Jody Jedo Chair with Ranti, Sanu Dek Kimundi, the Sani Sarati, Jody Jandi Langi and the Kaini, and the Kitty and the Kaya with the Kaini, Jody Jandi Langi and the Kaini, and the Kitty and the Kaya with the Kaini. It's a phone can I get the phone in. ਇੱਕ ਫੋਨ ਕਰਨਾ ਜਦੋਂ ਸੋਹਣੇ ਨੂੰ ਪੂਰਾ ਪਤਦਾ ਹੁੰਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਕੇ ਚੰਨ ਵੜ ਕੇ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ
0: Satty, thank you, bye.
3: Southampton's Community Radio, Hours FM.